ਉੜੀਆ ਬਰ ਬਿਚਾਰਾ ਦਲਮ ਕਾਨਫਰੰਸੀ ਪਰਦੀਸਤਾਨਾ ਕਪਰ ਸੇ ਕਪਰ ਸਿਨਾਨ ਦੀ ਦਮਾਸਕਸ ਮਜ਼ਲੂਮ ਅਬਦੀ ਮੰਗਾਤਾ ਕਨ ਬਾਬਾ ਐਸ ਡੀ ਐਫ ਤੇਲਾ ਮਨੀਲੇ ਸਾਇਕਨ ਪੰਗਾਬੁੰਗਾਨ ਦੇਗਾਨ ਤੈਨ ਤਾਰਾ ਸੂੜੀਆ ਦੈਨ ਆ ਕਨ ਬਰ ਹੰਤੀ ਬਰ ਓਪਰਾਸੀ ਸਭਾ ਗਏ ਪਾਸੁਕਨ ਇੰਡੀਪੈਂਡੈਂਟ ਪਾਸੁਕਨ ਯੰਗ ਦਿਮਿਪਿਨ ਕੁਰਦੀ ਤਰ ਸਬੂਤ ਕਹੀ ਲਾਂਗਨ ਸਭਾ ਗਿਆਨ ਬਸਾਰ ਵਿਲਾਇਆ ਵਿਲਾਇਨਿਆ ਦੀ ਤਿਮੁਡ ਲਾਉਤ ਸੂੜੀਆ ਆਕੀ ਬਾਤ ਸਿਰਾਂਗਨ ਪਮ੍ਰਿੰਤਾ ਪਾੜਾ ਜਨਵਰੀ ਦਾਨ ਕਮੂਦੀਆਨ ਮਨਾਨ ਤਾਂਗਾ ਨਿਕਾਸੇ ਪਾਕਾਤਨ ਉਂਤੁਕ ਬਰਗਾਬੁੰਗ ਦੇਗਨ ਤੈਨ ਤਾਰਾ ਐਸ ਡੀ ਐਫ ਸਬਲੂਮ ਨੀ ਅਮਰੂਪਕਨ ਮਿੱਤਰਾ ਉਤਾ ਮਾ ਅਮੈਰੀਕਾ ਸਰੀਕਾ ਦੀ ਸੂੜੀਆ ਕਤਿਕਾ ਮਮਾਰਾਂਗੀ ਕੋਲੰਪੋਕ ਇਸਲਾਮਿਕ ਸਟੇਟ ਨਾਮੁਨ ਸਤੇਲਾ ਪੰਗੁਲਿੰਗਾਨ ਮਾਨਤਾਨ ਪ੍ਰੈਜ਼ੀਡੈਂਟ ਸੂੜੀਆ ਬਸਰ ਅਸਦ ਪਾੜਾ ਡਿਸੈਂਬਰ ਤਾਉਂ ਦੁਆਰੀ ਬੁਧੁਆ ਪਲੂਏਮ ਪਤ ਵਾਸ਼ਿੰਗਟਨ ਮੰਬਾਂਗੁਨ ਹਬੁਗਾਨ ਏਰਾਤ ਦੇਗਾਨ ਪਮ੍ਰਿੰਤਾ ਬਾਰੂ ਦੀਮ ਦਮਾਸਕਸ ਯੰਗ ਦਿਮਪਿਨ ਓਲੇ ਪ੍ਰੈਜ਼ੀਡੈਂਟ ਸਮੈਂਤਾਰਾ ਸੂੜੀਆ ਅਹਮਦ ਅਲ ਸਹਾਰਾ ਮਾਨਤਾਨ ਪਮਿੰਪਿਨ ਕੋਲੰਪੋਕ ਪਮ੍ਰਿੰਤਾ ਇਸਲਾਮਿਸ ਦੀ ਸੀਨੀ ਸਿਆਰਾਂ ਲੁਆਰਨਗੀ ਆਲ ਇੰਡੀਆ ਰੇਡੀਓ ਤੇਂਗਾ ਮਨੀਆਮ ਪਾਇਕਨ ਵਾਰਤਾ ਬਰੀਤਾ ਕਨਾਡਾ ਮੰਬਾਲਸ ਅਮੈਰੀਕਾ ਸਰੀਕਾ ਦੇਗਨ ਮਨਰਾਬ ਕਨ ਤਾਰਿਫ ਪੰਬਲਾ ਸਨ ਤਰਹਾ ਦਾ ਬਾਰੰਗ ਬਾਰੰਗ ਅਮੈਰੀਕਾ ਸਨੀ ਲਾਏ ਸਕੀ ਤਰ ਦੁਆ ਪੁਲੂ ਮਿਲੀਅਨ ਡਾਲਰ ਅਮੈਰੀਕਾ ਸਰੀਕਾ ਤਰਮਾਸੁਕ ਬਾਜਾ ਪ੍ਰੋਦਕ ਸੁਸੁ ਪਰਾਲਾਤਨ ਰੁਮਾਤਾਂਗਾ ਦਨ ਪਰਾਲਾਤਨ ਪੜਤਾਨੀਅਨ ਕਤਿਕਾ ਪਰਾਂਗ ਦਾਗਾਂਗ ਅੰਤਰ ਕਦੁਆ ਨਗਰ ਅਮਨਿਕਾ ਤਾਜਾਮ ਤਾਰਿਫ ਬਾਰੂ ਤਰਸਬੁਤ ਮਲੁਆਸ ਜਾਉ ਮਲੰਪੁਈ ਬਾਰੰਗ ਬਾਰੰਗ ਇੰਦਰੁਸਤੀ ਮੰਗੇ ਨਾਈ ਪੰਬਲੀਅਨ ਸਹਾਰੀ ਹਾਰੀ ਸਪਰਤੀ ਮਾਕਨਨ ਲਾਉਤ ਕੇਜੂ ਪਾਕੇ ਅੰਤ ਕੋਸਮੈਟਿਕ ਦਨ ਕਰਤਾ ਤੋਲੇ ਦੇਗਨ ਬਬਰਾਪਾ ਪ੍ਰੋਦਕ ਮੰਗਾਦਾ ਪੀ ਬੀ ਆਏ ਹਿੰਗਾ ਲੀਮਾ ਪੁਲੂ ਪਰਸਨ ਤਾਰਿਫ ਤਰ ਸਬੂਤ ਆਕਨ ਦੀ ਬੜਲਾਕੂ ਕਨ ਮੁਲਾਈ ਦੇਲਾਪਨ ਸੈਪਟੈਂਬਰ ਸਮੇਂ ਤਾਰਿਫ ਅਮੈਰੀਕਾ ਸਰੀਕਾ ਤੇਲਾ ਮੁਲਾਈ ਬੜਲਾਕੂ ਪਾੜਾ ਹਰੀ ਸਾਬਤੂ ਪ੍ਰੈਜ਼ੀਡੈਂਟ ਅਮੈਰੀਕਾ ਸਰੀਕਾ ਡੋਨਾਲਡ ਟਰੰਪ ਮੰਗਾਤਾ ਕਨ ਬਹਵਾ ਅੰਕਾਤਾਨ ਲਾਉਤ ਅਮੈਰੀਕਾ ਸਰੀਕਾ ਤੇਲਾ ਮਨਿਅੰਕਿਰ ਕਨ ਅਤਾਉ ਮਲੇਡਾ ਕਨ ਸੇਮੁਆ ਰਾਂਝਾਉ ਦੀ ਸੈਲਾਤ ਹੋਰਮੁਜ ਜਾਲੁਰ ਪਰਾਇਰਨ ਵਾਇਤਲ ਯਾਂਗ ਸਭਾਗਿਆਨ ਬਸਾਰ ਤੇਲਾ ਦੀ ਤੁਤੁਪ ਓਲੇ ਇਰਾਨ ਸੇਜਕ ਦਿਮਰਾਨਿਆ ਪੈਰਾਂਗ ਦਿੱਤੀ ਮੁਰਤੇਂਗਾ ਈਰਾਨ ਤੇਲਾ ਦਿਬਰਿਤਾ ਉਬਾਹਵਾ ਸਤਿਆਪ ਕਾਪਲਾ ਤਾਉ ਪਰਾਉ ਯਾਂਗ ਮਮਾ ਸੰਗ ਰਾਂਝਾਉ ਬਾਰੂ ਆਕਨ ਸਗਿਰਾ ਦਾਨ ਸੇਚਰਾ ਸਿਸਟਮਾਤਿਸ ਧਿਆਨਚੁਰ ਕਨ ਕਾਤਾਤਰਮ ਦਾਲਮ ਸਭ ਉਂਗਾਹਾਨ ਦੀ ਪਲਾਟਫਾਰਮ ਟੂਥ ਸੋਸ਼ਲ ਮਿਲਿਕਨਿਆ ਤਿਡਾ ਅਡਾ ਕੋਮੈਂਟਾਰ ਦਾੜੀ ਈਰਾਨ ਪਨੁਤੁਪਾਨ ਸੇਲਾ ਤਰਸਬੁਤ ਤੇਲਾ ਮੁਨੇਬਾਪ ਕਨ ਫਰੁਕਤਾਸੀ ਹਾਰਗਾ ਮਿਨਿਆਕ ਯਾਂਗ ਸਾਂਗਤ ਬਸਾਰ ਦੀ ਪਸਾਰ ਦੁਨੀਆ ਟਰੰਪ ਸਰਿੰਗ ਮੰਗਾਤਾ ਕਨ ਬਾਬ ਅਮੈਰੀਕਾ ਸਰੀਕਤ ਮੰਗਵਾਸਾਈ ਵਿਲਾਇਆ ਤਰਸਬੁਤ ਤੇਤਾਪੀ ਈਰਾਨ ਤੇਲਾ ਮੁਨੇਬਾਕੀ ਕਾਪਾਲ ਕਾਪਾਲ ਯੰਗ ਮਨੁਰੁਤ ਨਿਆ ਬਰੂਸਾ ਮਲਿੰਤਾਸ ਤਾਨਪਾਇਜ਼ਿਨਿਆ ਵਿਕ੍ਰਾਂਤ ਪਾਂਚਾਲ ਮੰਗਾਲਾ ਕਨ ਓਲੰਪੀਅਨ ਮੁਹੰਮਦ ਅਜਮਲ ਉਂਤੁਕ ਮਮਨਾਂਕਨ ਨੋਮੁਰ ਲਾੜੀ ਐਮਪਤਰਾ ਤੁਸਮੀਤਰ ਪੁਤਰਾ ਪੜਾ ਲੇਖਾ ਐਮਪਤ ਬਿਲਾਸ ਇੰਡੀਅਨ ਐਥਲੈਟਿਕਸ ਸੀਰੀਜ਼ ਤਾਉਂ ਦੁਆਰੀ ਬੁਧਵਾ ਪਲੂ ਨਮ ਦੀ ਪੰਚਕੁਲਾ ਪਾੜੀ ਪਾੜਾ ਹਾੜੀ ਸਲਾਸਾ ਇੰਡੀਆ ਦਨ ਸੈਲੰਡਿਆ ਬਾਰੂ ਮੁਨੇਗਾਸਕਨ ਕੰਬਾਲੀ ਕੋਮਿਟਮੈਂਟ ਮਰੇਕਾ ਤਰਹਾਦਾਪ ਕਾਵਾਸਨ ਇੰਡੋ ਪੈਸਿਫਿਕ ਯੰਗ ਬੇਬਾਸ ਤਰਬੁਕਾਦਾਨ ਇਨਕਲੂਸਿਵ ਦਾਲਮ ਇਦੀ ਸੀ ਕਦਵਾ ਡਿਫੈਂਸ ਸਟ੍ਰੈਟੇਜਿਕ ਡਾਇਲੋਗ ਯੰਗ ਬੜਲਾਂਗਸੁੰਗ ਦੀ ਵਿਲਿੰਗ ਟੈਂਕੇਮਾਰ ਇਨ ਪੰਬੀਚਾਂਡ ਤਿੰਕਾ ਤਿੰਗੀ ਤਰਸਬੁਤ ਬਰ ਫੋਕਸ ਪਾੜਾ ਪਨਿੰਕਾਤ ਕਨ ਕਾਮਨਾਨ ਮਾਰਿਤਿਮ ਪਲਾਤੀਹਨ ਮਿਲੀਤਰ ਬਰਸਾਮਾਦਾਨ ਕਰਜਾ ਸਾਮਾ ਪਰਤਾਨਾਨ ਸੈਚਾਰਾ ਕਾਸਲ ਰੂਹਾਨ ਕਮ ਮੰਤਿਅਨ ਪਰਤਾਹਨਾਨ ਮੰਗਾਤਾ ਕਾਨ ਦਾਲਮ ਸਾਬੁਆ ਪਨਿਆਤਨ ਬਾਬਾ ਕਦਵਾ ਦੇਲੀਗਾਸੀ ਤਲਿਬਾ ਦਲਮ ਡਿਸਕੂਸੀ ਕੋਮਪ੍ਰੀਹੈਂਸਿਵ ਉਂਤੁਕ ਮਮਾਜੂ ਕਨ ਕਮਿਤਰਾਨ ਸਟ੍ਰੈਟੇਜਿਸ ਯੰਗ ਬਾਰੂ ਦੀਦੀ ਤਿੰਕਾਤ ਕਨ ਅਜੈਂਡਾ ਉਤਾਮਾ ਬਰ ਫੋਕਸ ਪਾੜਾ ਪਲਕਸਾਨਾਨ ਟਾਰਗੇਟ ਟਾਰਗੇਟ ਸਟ੍ਰੈਟੇਜਿਸ ਯੰਗ ਦਿਉਰਾਏ ਕਨ ਦਲਮ ਇੰਡੀਆ ਨਿਊਜ਼ੀਲੈਂਡ ਸਟ੍ਰੈਟੇਜਿਕ ਪਾਰਟਨਰਸ਼ਿਪ ਰੋਡ ਮੈਪ ਤਾਹੁਨ ਦੁਆਰੀ ਬੂਤੀ ਗਾਪੂਲੂ ਦਾਲਮ ਕ੍ਰਿਕੇਟ ਪੁਤਰਾ ਤੁਆਨ ਰੂਮਾ ਸ੍ਰੀਲੰਕਾ ਬਰਾਡਾ ਪਾਡਾ ਸਕੋਰ ਦੁਆਰਾ ਤੁਸਨਾਮ ਪੁਲੂ ਲੀਮਾ ਉਂਤੁਕ ਦੇਲਾਪਾਨ ਮੇਲਾਵਨ ਇੰਡੀਆ ਪਾਡਾ ਇਨਿੰਗ ਪੜਤਾਮਾ ਅਮਰੀਕਾ ਕਤਿਕਾ ਹੁਜਾਨ ਮਮਾਕਸਾ ਪਰਤਾਂਡਿੰਗਨ ਦੀ ਹੰਤੀ ਕਨ ਲਬੀ ਆਵਲ ਪਾੜਾ ਹਾਰੀ ਕਤਿਕਾ ਤੇਸ ਕੋਲੰਬੋ ਸ੍ਰੀਲੰਕਾ ਤਰਤਿੰਗਾਲ ਦੁਆਰਾ ਤੁਸ ਤੀਗਾਪੁਰੂ ਦੇਲਾਪਾਨ ਰਨ ਦਮੀਕਿਆਨ ਲਾ ਸੋਡਾਰਾ ਸੋਡਾਰਾ ਪੰਦਿੰਗਰ ਵਾਰਤਾ ਬਰੀਤਾ ਬਰੀਕੁਤਨਿਆ ਕਾਮੀ ਮੰਗੀ ਬੁਰੰਡਾ ਦੇਗਨ ਲਾਗੂ ਇੰਸਟਰੂਮੈਂਟਾਲੀਆ।

ਕੀਤਾ ਹੈ। ਭਾਰਤ ਨੇ ਇਨ੍ਹਾਂ ਨੂੰ ਰਾਜਨੀਤਿਕ ਤੌਰ ਤੇ ਪ੍ਰੇਰਿਤ ਅਤੇ ਦੁਰਭਾਵਨਾਪੂਰਨ ਕਰਾਰ ਦਿੱਤਾ ਹੈ। ਨਸਲੀ ਵਿਤਕਰੇ ਦੇ ਖਾਤਮੇ ਬਾਰੇ ਅੰਤਰਰਾਸ਼ਟਰੀ ਸੰਧੀ ICERD ਤਹਿਤ ਭਾਰਤ ਦੀ 11ਵੀਂ ਸਮੀਖਿਆ ਤੋਂ ਬਾਅਦ ਕਮੇਟੀ ਦੀ ਰਿਪੋਰਟ ਬਾਰੇ ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਨੇ ਇਸ ਵਿਚ ਰਚਨਾਤਮਕ ਭਾਵਨਾ ਨਾਲ ਹਿੱਸਾ ਲਿਆ ਹੈ। ਸ੍ਰੀ ਜੈਸਵਾਲ ਨੇ ਕਿਹਾ ਕਿ ਭਾਰਤ ਨੇ 1960 ਦੇ ਦਹਾਕੇ ਵਿਚ ਨਸਲੀ ਵਿਤਕਰੇ ਦੇ ਖਾਤਮੇ ਬਾਰੇ ਅੰਤਰਰਾਸ਼ਟਰੀ ਸੰਧੀ ਦੀ ਗੱਲਬਾਤ ਅਤੇ ਖਰੜਾ ਤਿਆਰ ਕਰਨ ਵਿਚ ਮੋਹਰੀ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਨਸਲੀ ਵਿਤਕਰੇ ਦਾ ਮੁਕਾਬਲਾ ਕਰਨ ਲਈ ਭਾਰਤ ਦੀ ਦ੍ਰਿੜ ਵਚਨਬੱਧਤਾ ਨੂੰ ਵੀ ਦੁਹਰਾਇਆ। ਸਮੀਖਿਆ ਦੌਰਾਨ ਭਾਰਤ ਨੇ ਆਪਣੀ ਸੰਵਿਧਾਨਕ ਸੁਰੱਖਿਆ ਉਪਾਵਾਂ, ਮਜ਼ਬੂਤ ਕਾਨੂੰਨੀ ਢਾਂਚੇ ਤੇ ਪਛੜੇ ਵਰਗਾਂ ਦੀ ਰਾਖੀ ਲਈ ਨਿਰੰਤਰ ਯਤਨਾਂ ਨੂੰ ਉਜਾਗਰ ਕੀਤਾ। ਭਾਰਤ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਤੁਰੰਤ ਤਰਜੀਹ ਚੱਲ ਰਹੇ ਟਕਰਾਵਾਂ ਦੇ ਮਾਨਵੀ ਅਸਰਾਂ ਨੂੰ ਘਟਾਉਣ ਲਈ ਕਦਮ ਚੁੱਕਣਾ ਹੋਣੀ ਚਾਹੀਦੀ ਹੈ। ਜਨ ਸੰਕਟ, ਵਿਸ਼ਵ ਵਿਆਪੀ ਤੇ ਸਥਾਨਕ ਭੋਜਨ ਸੰਕਟਾਂ ਨੂੰ ਦੂਰ ਕਰਨ ਵਿਚ ਸੁਰੱਖਿਆ ਪ੍ਰੀਸ਼ਦ ਦੀ ਭੂਮਿਕਾ ਵਿਸ਼ੇ ਤਹਿਤ ਸੁਰੱਖਿਆ ਪ੍ਰੀਸ਼ਦ ਦੀ ਖੁੱਲ੍ਹੀ ਬਹਿਸ ਨੂੰ ਸੰਬੋਧਨ ਕਰਦਿਆਂ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਪੀ ਹਰੀਸ਼ ਨੇ ਸੁਰੱਖਿਅਤ, ਫੌਰੀ ਤੇ ਬਿਨਾਂ ਰੁਕਾਵਟ ਮਨੁੱਖੀ ਸਹਾਇਤਾ ਪਹੁੰਚ ਦੇ ਨਾਲ ਪ੍ਰਭਾਵਸ਼ਾਲੀ ਟਕਰਾਅ ਨਿਪਟਾਰਾ ਵਿਧੀਆਂ ਦਾ ਸਮਰਥਨ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸੁਰੱਖਿਆ ਪ੍ਰੀਸ਼ਦ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਪਾਬੰਦੀਆਂ ਸਮੇਤ ਇਸ ਦੇ ਉਪਾਅ ਅਣਜਾਣੇ ਚ ਮਨੁੱਖੀ ਸਹਾਇਤਾ ਜਾਂ ਜਾਇਜ਼ ਭੋਜਨ ਅਤੇ ਖੇਤੀਬਾੜੀ ਵਪਾਰ ਵਿਚ ਰੁਕਾਵਟ ਨਾ ਬਣਨ। ਭਾਰਤ ਨੇ ਉਚਾਈ ਵਾਲੇ ਇਲਾਕਿਆਂ ਵਿਚ ਸੈਨਿਕਾਂ ਲਈ ਸਵਦੇਸ਼ੀ ਪੈਰਾਸ਼ੂਟ ਤਕਨਾਲੋਜੀ ਵਿਚ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਰੱਖਿਆ ਖੋਜ ਤੇ ਵਿਕਾਸ ਸੰਗਠਨ DRDO ਦੇ ਆਗਰਾ ਅਧਾਰਿਤ ADRDO ਵੱਲੋਂ ਡਿਜ਼ਾਇਨ ਅਤੇ ਵਿਕਸਿਤ ਕੀਤੇ ਗਏ ਮਿਲਟਰੀ ਕੌਂਬੈਟ ਪੈਰਾਸ਼ੂਟ ਸਿਸਟਮ ਦਾ ਲੱਦਾਖ ਤੇ ਨਿਊਮਾ ਵਿਚ ਮੁੱਦ ਡਰੋਪ ਜ਼ੋਨ ਵਿਚ ਸਫਲ ਟੈਸਟ ਕੀਤਾ ਗਿਆ। ਇਸ ਦੌਰਾਨ ਸਿਖਲਾਈ ਪ੍ਰਾਪਤ ਜੰਪਰਾਂ ਨੇ ਲਗਭਗ 22,000 ਫੁੱਟ ਦੀ ਉਚਾਈ ਤੋਂ ਲਗਭਗ -15 ਡਿਗਰੀ ਤਾਪਮਾਨ ਤੇ ਛਾਲ ਮਾਰੀ। ਅਜਿਹੀਆਂ ਚੁਣੌਤੀਪੂਰਨ ਸਥਿਤੀਆਂ ਅਤੇ ਉਚਾਈ ਦੇ ਬਾਵਜੂਦ ਪੈਰਾਸ਼ੂਟ ਸਿਸਟਮ ਅਤੇ ਸਾਰੀਆਂ ਸਬੰਧਤ ਸਵਦੇਸ਼ੀ ਉਪ ਪ੍ਰਣਾਲੀਆਂ ਦੀ ਸਫਲਤਾਪੂਰਕ ਵਰਤੋਂ ਕੀਤੀ ਗਈ। ਇਸ ਤੋਂ ਬਾਅਦ ਜੰਪਰਾਂ ਨੇ 13,700 ਫੁੱਟ ਦੀ ਉਚਾਈ ਤੇ ਸੁਰੱਖਿਅਤ ਢੰਗ ਨਾਲ ਲੈਂਡਿੰਗ ਕੀਤੀ। ਇਸ ਟੈਸਟ ਵਿਚ ਨਾ ਸਿਰਫ ਪੈਰਾਸ਼ੂਟ ਦੀ ਵਰਤੋਂ ਕੀਤੀ ਗਈ ਸਗੋਂ ਇਕ ਸਵਦੇਸ਼ੀ ਪੈਰਾ ਕੰਪਿਊਟਰ, ਆਕਸੀਜਨ ਸਿਸਟਮ ਅਤੇ ਵਿਸ਼ੇਸ਼ ਜੰਪ ਸੂਟ ਸਮੇਤ ਹੋਰ ਮਹੱਤਵਪੂਰਨ ਉਪਕਰਨਾਂ ਦੀ ਵੀ ਵਰਤੋਂ ਕੀਤੀ ਗਈ। ਲੋਕ ਸਭਾ ਸਕੱਤਰ ਨੇ ਤ੍ਰਿਣਮੂਲ ਕਾਂਗਰਸ ਦੇ 20 ਬਾਕੀ ਸੰਸਦ ਮੈਂਬਰਾਂ ਨੂੰ ਤ੍ਰਿਣਮੂਲ ਨੇਤਾ ਅਭਿਸ਼ੇਕ ਬੈਨਰਜੀ ਦੀ ਪਟੀਸ਼ਨ ਤੇ ਨੋਟਿਸ ਜਾਰੀ ਕੀਤਾ ਜਿਸ ਵਿਚ ਉਨ੍ਹਾਂ ਨੂੰ ਦਲ ਬਦਲੀ ਵਿਰੋਧੀ ਕਾਨੂੰਨ ਤਹਿਤ ਅਯੋਗ ਠਹਿਰਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੂੰ 7 ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਗਿਐ। ਇਹ 20 ਤ੍ਰਿਣਮੂਲ ਸੰਸਦ ਮੈਂਬਰ ਨੈਸ਼ਨਲਿਸਟ ਸਿਟੀਜ਼ਨਸ ਪਾਰਟੀ ਆਫ ਇੰਡੀਆ NCPE ਵਿਚ ਸ਼ਾਮਲ ਹੋ ਗਏ ਸਨ। ਇਹ ਕਦਮ ਸੁਪਰੀਮ ਕੋਰਟ ਵੱਲੋਂ ਅਯੋਗ ਠਹਿਰਾਉਣ ਦੀਆਂ ਪਟੀਸ਼ਨਾਂ ਤੇ ਜਲਦੀ ਫੈਸਲਾ ਲੈਣ ਦੀ ਮੰਗ ਕਰਨ ਵਾਲੀਆਂ ਅਭਿਸ਼ੇਕ ਬੈਨਰਜੀ ਦੀ ਪਟੀਸ਼ਨ ਤੇ ਸੁਣਵਾਈ ਕਰਨ ਲਈ ਸਹਿਮਤੀ ਦੇਣ ਤੋਂ ਬਾਅਦ ਆਇਆ ਹੈ। ਤ੍ਰਿਣਮੂਲ ਕਾਂਗਰਸ ਸੰਸਦੀ ਪਾਰਟੀ ਦੇ ਅੰਦਰ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਇਸ ਦੇ 20 ਲੋਕ ਸਭਾ ਮੈਂਬਰਾਂ ਨੇ ਐਲਾਨ ਕੀਤਾ ਸੀ ਕਿ ਉਹ ਤ੍ਰਿਪੁਰਾ ਆਧਾਰਿਤ ਰਾਜਨੀਤਿਕ ਸੰਗਠਨ NCPI ਵਿਚ ਸ਼ਾਮਲ ਹੋ ਗਏ ਨੇ ਜਾਂ ਉਸ ਦਾ ਹਿੱਸਾ ਬਣ ਗਏ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਸਰਕਾਰ ਨੇ ਕਿਹਾ ਕਿ ਸੂਬੇ ਵਿਚ ਖੰਡ ਦੀ ਕੋਈ ਕਮੀ ਨਹੀਂ ਹੈ। ਅਧਿਕਾਰੀ ਜਨਤਾ ਦੇ ਹਿੱਤਾਂ ਦੀ ਰਾਖੀ ਲਈ ਖੰਡ ਦੇ ਭੰਡਾਰ, ਵਿਕਰੀ ਅਤੇ ਸਪਲਾਈ ਦੀ ਲਗਾਤਾਰ ਨਿਗਰਾਨੀ ਕਰ ਰਹੇ ਨੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੰਡ ਦੀ ਕਮੀ ਦੇ ਮੁੱਦੇ ਨੂੰ ਹੱਲ ਕਰਨ ਲਈ ਕੱਲ੍ਹ ਸੀਨੀਅਰ ਅਧਿਕਾਰੀਆਂ ਨਾਲ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਵਿਚ ਖੰਡ ਦੀ ਢੁਕਵੀਂ ਉਪਲਬਧਤਾ ਤੇ ਜਮ੍ਹਾਂਖੋਰਾਂ ਵਿਰੁੱਧ ਕਾਰਵਾਈ ਕੀਤੀ ਜਾਏਗੀ। ਮੁੱਖ ਮੰਤਰੀ ਨੇ ਕਿਹਾ ਕਿ 2025-26 ਵਿਚ ਖਰਾਬ ਮੌਸਮ ਕਾਰਨ ਪੰਜਾਬ ਸਮੇਤ ਦੇਸ਼ ਭਰ ਵਿਚ ਗੰਨੇ ਦੇ ਉਤਪਾਦਨ ਵਿਚ ਗਿਰਾਵਟ ਆਈ ਹੈ। ਹਾਲਾਂਕਿ ਘੱਟ ਉਤਪਾਦਨ ਦੇ ਬਾਵਜੂਦ ਸੂਬੇ ਕੋਲ ਖੰਡ ਦੇ ਢੁਕਵੇਂ ਭੰਡਾਰ ਨੇ ਤੇ ਸਥਿਤੀ ਚਿੰਤਾਜਨਕ ਨਹੀਂ ਹੈ। ਅੱਜ ਪੈਗੰਬਰ ਹਜ਼ਰਤ ਮੁਹੰਮਦ ਦਾ ਜਨਮ ਦਿਨ ਈਦ ਏ ਮਿਲਾਦ ਉਨ ਨਬੀ ਪੂਰੀ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹੈ। ਇਸ ਸਬੰਧ ਵਿਚ ਪੈਗੰਬਰ ਮੁਹੰਮਦ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਮਿਲਾਦ ਮਹਿਫਲਾਂ ਤੇ ਸੀਰਤ ਸੰਮੇਲਨ ਆਯੋਜਿਤ ਕੀਤੇ ਜਾ ਰਹੇ ਨੇ। ਇਸ ਮੌਕੇ ਤੇ ਮਿਲਾਦ ਜਲੂਸ ਵੀ ਕੱਢੇ ਜਾ ਰਹੇ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਦ ਏ ਮਿਲਾਦ ਉਨ ਨਬੀ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਹੈ। ਅੱਜ ਕੇਰਲਾ ਵਾਸੀ ਓਨਮ ਦਾ ਤਿਉਹਾਰ ਰਵਾਇਤੀ ਜੋਸ਼ੋ ਖਰੋਸ਼ ਨਾਲ ਮਨਾ ਰਹੇ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਨਮ ਦੇ ਮੌਕੇ ਤੇ ਵੀ ਸਾਰੇ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਨੇ। ਨੌਜਵਾਨ ਮਾਮਲਿਆਂ ਤੇ ਖੇਡ ਮੰਤਰਾਲਾ ਕੱਲ੍ਹ ਰਾਸ਼ਟਰੀ ਖੇਡ ਦਿਵਸ ਮੌਕੇ ਪੰਜਾਬ ਤੇ ਹਰਿਆਣਾ ਦੇ ਹਰੇਕ ਜ਼ਿਲ੍ਹੇ ਦੇ 2 ਕਾਲਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਖੇਲੋ ਇੰਡੀਆ ਸੰਵਾਦ ਖੇਲ ਕੀ ਬਾਤ ਪ੍ਰਧਾਨ ਮੰਤਰੀ ਕੇ ਸਾਥ ਦਾ ਆਯੋਜਨ ਕਰ ਰਿਹਾ ਹੈ। ਇਹ ਸੰਵਾਦ ਮੇਰਾ ਯੁਵਾ ਭਾਰਤ

ਮਾਈ ਭਾਰਤ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਤੇ ਇਸ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ ਤੰਦਰੁਸਤੀ ਤੇ ਨੌਜਵਾਨਾਂ ਦੀ ਅਗਵਾਈ ਵਾਲੇ ਵਿਕਸਿਤ ਭਾਰਤ ਦੇ ਰਾਸ਼ਟਰੀ ਦ੍ਰਿਸ਼ਟੀਕੋਣ ਨਾਲ ਜੋੜਨਾ ਹੈ। ਮਾਈ ਭਾਰਤ ਪੰਜਾਬ ਦੇ ਸੂਬਾ ਡਾਇਰੈਕਟਰ ਰਸ਼ਮੀਤ ਕੌਰ ਨੇ ਦਸਿਆ ਕਿ ਵਿਦਿਆਰਥੀ ਤੇ ਨੌਜਵਾਨ ਇਨ੍ਹਾਂ ਸਥਾਨਾਂ ਤੋਂ ਰਾਸ਼ਟਰੀ ਪੱਧਰ ਵਾਲੇ ਪ੍ਰੋਗਰਾਮਾਂ ਵਿਚ ਸ਼ਾਮਲ ਹੋਣਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਰਚੁਅਲ ਸੰਬੋਧਨ ਨੂੰ ਸੁਣਨਗੇ। ਸਥਾਨਕ ਖਿਡਾਰੀ ਤੇ ਜਨ ਪ੍ਰਤੀਨਿਧ ਵੀ ਇਸ ਵਿਚ ਹਿੱਸਾ ਲੈਣਗੇ, ਜਿਸ ਨਾਲ ਨੌਜਵਾਨਾਂ ਨੂੰ ਆਪਣੇ ਵਿਚਾਰ ਤੇ ਸੁਝਾਅ ਸਾਂਝੇ ਕਰਨ ਦਾ ਮੌਕਾ ਮਿਲੇਗਾ। ਪਾਕਿਸਤਾਨ ਚ ਇਸਲਾਮਾਬਾਦ ਦੇ ਇਕ ਹਸਪਤਾਲ ਦੇ ਇਸਤਰੀ ਰੋਗ ਵਾਰਡ ਵਿਚ ਅੱਗ ਲੱਗਣ ਕਾਰਨ 14 ਨਵਜਾਤ ਬੱਚਿਆਂ ਦੀ ਮੌਤ ਹੋ ਗਈ ਹੈ। ਹਸਪਤਾਲ ਪ੍ਰਸ਼ਾਸਨ ਨੇ ਇਕ ਬਿਆਨ ਵਿਚ ਕਿਹਾ ਕਿ ਨਵਜੰਮੇ ਬੱਚਿਆਂ ਦੀ ਮੌਤ ਹਸਪਤਾਲ ਦੇ ਜੱਚਾ ਬੱਚਾ ਵਾਰਡ ਦੀ ਤੀਜੀ ਮੰਜ਼ਿਲ ਤੇ ਅੱਗ ਲੱਗਣ ਕਾਰਨ ਹੋਈ। ਪ੍ਰਸ਼ਾਸਨ ਨੇ ਕਿਹਾ ਕਿ ਬਚਾਅ ਟੀਮਾਂ ਤੁਰੰਤ ਮੌਕੇ ਤੇ ਪਹੁੰਚੀਆਂ ਤੇ ਅੱਗ ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਲਈ ਇਕ ਕਮੇਟੀ ਬਣਾਈ ਗਈ ਹੈ। ਸਰਕਾਰ ਨੇ ਰੱਖੜੀ ਦੇ ਮੌਕੇ ਤੇ ਸਾਰੀਆਂ ਔਰਤਾਂ ਨੂੰ ਇਕ ਸਾਲ ਦਾ ਮੁਫ਼ਤ ਮੋਬਾਈਲ ਰੀਚਾਰਜ ਦੇਣ ਦੇ ਦਾਅਵੇ ਨੂੰ ਫਰਜ਼ੀ ਕਰਾਰ ਦਿੱਤਾ ਹੈ। ਪ੍ਰੈਸ ਇਨਫਰਮੇਸ਼ਨ ਬਿਊਰੋ PIB ਦੀ ਤੱਥ ਜਾਂਚ ਇਕਾਈ ਨੇ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ ਹੈ। ਇਸ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ। ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਗੁੰਮਰਾਹਕੁੰਨ ਦਾਅਵਿਆਂ ਤੇ ਵਿਸ਼ਵਾਸ ਨਾ ਕਰਨ। ਹਿਮਾਚਲ ਪ੍ਰਦੇਸ਼ ਵਿਚ ਅੱਜ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸ਼ਿਮਲਾ ਵਿਚ ਸਵੇਰੇ 5:46 ਤੇ ਕਰੀਬ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ, ਜੋ ਕੁਝ ਸਕਿੰਟਾਂ ਤੱਕ ਜਾਰੀ ਰਹੇ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 4.0 ਮਾਪੀ ਗਈ। ਇਸ ਤੋਂ ਪਹਿਲਾਂ ਚੰਬਾ ਵਿਚ ਵੀ ਤੜਕੇ 4:38 ਦੇ ਕਰੀਬ 2.5 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭਾਰਤ ਅਤੇ ਸ੍ਰੀਲੰਕਾ ਵਿਚਕਾਰ ਕੋਲੰਬੋ ਕ੍ਰਿਕਟ ਟੈਸਟ ਦੇ ਦੂਜੇ ਤੇ ਆਖਰੀ ਮੈਚ ਦੇ ਚੌਥੇ ਦਿਨ ਫਾਲੋ ਆਨ ਤੋਂ ਬਾਅਦ ਤਾਜ਼ਾ ਖ਼ਬਰਾਂ ਅਨੁਸਾਰ ਸ੍ਰੀਲੰਕਾ ਨੇ ਦੂਜੀ ਪਾਰੀ ਚ 2 ਵਿਕਟਾਂ ਤੇ 155 ਦੌੜਾਂ ਬਣਾ ਲਈਆਂ ਨੇ। ਇਸ ਤੋਂ ਪਹਿਲਾਂ ਸ੍ਰੀਲੰਕਾ ਦੀ ਟੀਮ ਪਹਿਲੀ ਪਾਰੀ ਵਿਚ 290 ਦੌੜਾਂ ਬਣਾ ਕੇ ਆਊਟ ਹੋ ਗਈ। ਚੌਥੇ ਦਿਨ ਸ੍ਰੀਲੰਕਾ ਨੇ ਕੱਲ ਦੇ 8 ਵਿਕਟਾਂ ਤੇ 265 ਦੌੜਾਂ ਤੋਂ ਖੇਡ ਸ਼ੁਰੂ ਕੀਤੀ ਤੇ ਸਿਰਫ 25 ਦੌੜਾਂ ਹੀ ਜੋੜ ਸਕਿਆ। ਭਾਰਤ ਨੇ ਧਰੁਵ ਜਰੇਲ ਅਤੇ ਦੇਵਦੱਤ ਪਡੀਕਲ ਦੇ ਸੈਂਕੜਿਆਂ ਦੀ ਬਦੌਲਤ ਆਪਣੀ ਪਹਿਲੀ ਪਾਰੀ 503 ਦੌੜਾਂ ਤੇ ਖਤਮ ਕਰਨ ਦਾ ਐਲਾਨ ਕੀਤਾ ਸੀ। ਭਾਰਤ ਇਸ ਸਮੇਂ 2 ਮੈਚਾਂ ਦੀ ਲੜੀ ਚ 1-0 ਨਾਲ ਅੱਗੇ ਹੈ। ਨਾਰਵੇ ਵਿਚ ਕਸ਼ਮੀਰੀ ਪ੍ਰਵਾਸੀਆਂ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿਚ ਕੀਤੇ ਜਾ ਰਹੇ ਅਤਿਆਚਾਰਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਹੈ। ਨਾਰਵੇ ਦੀ ਸੰਸਦ ਦੇ ਬਾਹਰ ਪ੍ਰਦਰਸ਼ਨਕਾਰੀ ਨੇ ਪਾਕਿਸਤਾਨੀ ਸੁਰੱਖਿਆ ਬਲਾਂ ਵੱਲੋਂ ਕੀਤੀ ਜਾ ਰਹੀ ਬੇਰਹਿਮੀ ਤੇ ਹਿੰਸਾ ਦਾ ਮੁੱਦਾ ਉਠਾਇਆ ਹੈ। ਪ੍ਰਦਰਸ਼ਨਕਾਰੀ ਨੇ ਪਾਕਿਸਤਾਨੀ ਫੌਜ ਵਿਰੁੱਧ ਨਾਅਰੇਬਾਜ਼ੀ ਕੀਤੀ। ਜੁਆਇੰਟ ਅਵਾਮੀ ਐਕਸ਼ਨ ਕਮੇਟੀ ਨਾਲ ਇਕਜੁੱਟਤਾ ਜ਼ਾਹਿਰ ਕਰਦਿਆਂ ਇਲਾਕੇ ਵਿਚ ਪਾਕਿਸਤਾਨੀ ਸੁਰੱਖਿਆ ਬਲਾਂ ਦੀਆਂ ਕਾਰਵਾਈਆਂ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਭਾਰਤ ਨੇ ਨਸਲੀ ਵਿਤਕਰੇ ਦੇ ਖਾਤਮੇ ਬਾਰੇ ਸੰਯੁਕਤ ਰਾਸ਼ਟਰ ਕਮੇਟੀ ਦੀ ਰਿਪੋਰਟ ਵਿਚ ਕੀਤੀਆਂ ਗਈਆਂ ਟਿੱਪਣੀਆਂ ਨੂੰ ਰੱਦ ਕੀਤਾ ਹੈ। ਭਾਰਤ ਨੇ ਉਚਾਈ ਵਾਲੇ ਇਲਾਕਿਆਂ ਵਿਚ ਸੈਨਿਕਾਂ ਲਈ ਸਵਦੇਸ਼ੀ ਪੈਰਾਸ਼ੂਟ ਤਕਨਾਲੋਜੀ ਵਿਚ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੰਜਾਬ ਸਰਕਾਰ ਨੇ ਕਿਹਾ ਕਿ ਸੂਬੇ ਵਿਚ ਖੰਡ ਦੀ ਕੋਈ ਕਮੀ ਨਹੀਂ ਹੈ। ਪਾਕਿਸਤਾਨ ਚ ਇਸਲਾਮਾਬਾਦ ਦੇ ਇਕ ਹਸਪਤਾਲ ਵਿਚ ਅੱਗ ਲੱਗਣ ਕਾਰਨ 14 ਨਵਜਾਤ ਬੱਚਿਆਂ ਦੀ ਮੌਤ ਹੋ ਗਈ ਹੈ ਤੇ ਕੋਲੰਬੋ ਕ੍ਰਿਕਟ ਟੈਸਟ ਮੈਚ ਚ ਭਾਰਤ ਖਿਲਾਫ਼ ਸ੍ਰੀਲੰਕਾ ਦੀ ਟੀਮ ਆਪਣੀ ਪਹਿਲੀ ਪਾਰੀ ਚ 290 ਦੌੜਾਂ ਤੇ ਆਊਟ ਹੋਣ ਤੋਂ ਬਾਅਦ ਫਾਲੋਅਨ ਖੇਡਣ ਲਈ ਮਜਬੂਰ ਹੋ ਗਈ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।